ਬੇਲੀਆਂ ਡੋਲਣ ਲੱਗ ਤੇਰਾ ਯਾਰ ਬਾਏ ਤਾਈਆਂ ਉਹ ਭਾਈ ਗਲੀ ਆਉ ਬਾਈ ਤਾਈ ਤੇ ਮਾਹਿਲ ਲਗੇ ਬਰੋਬਰ ਆਏ ਅੱਧਾ ਦਿਨ ਮਾਹਿਲ ਬੋਲਣ ਲੱਗ।

ਕਿਉਂ ਗਿਰੇ ਬਰਾ ਰਾਕਾ ਉਦਨ ਦੇ ਕੋ ਡੇ ਬਾਇਆ ਦੋ ਨਾਉ ਗਿਰੀ ਗਏ ਇਨ ਕੋ ਦੇ ਕੋ ਕਾਚੂ ਅਖਵਾ ਰਿਹਾ ਹੀ ਨਾ ਕਾਲ ਕੇ ਰਾਕੀਆ ਲੈ ਪਿੰਜਰ ਰਾਕੀ ਇੰਦਾ ਲ ਤੋਤਾ ਲੈ ਆਪਣਾ ਸੋਬੇ ਬਾਂਦਾ ਕਰੇ ਜ ਪਿੰਜਰ ਰਾਮ ਆਹੋ ਲਾ ਤਾ ਕਰ ਮਜਰਾ ਕੇ ਜਾ ਉਹ ਗਈ ਅਮੂਰ ਚਾਹੇ ਦੋ ਨਾਉ ਉਠੇ ਬਰਾ ਰਾਖਾ।